ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

ਕੰਮਾ ਕਾਰਾਂ ਚ ਬਿਜ਼ੀ ਆ। ਇਹਦਾ ਮਤਲਬ ਇਹ ਨੀ ਕਿ ਤੈਨੂੰ ਕੋਈ ਹੋਰ ਵਿਆਹੁਣ ਆਜੂਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹੁਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

ਸੀ ਜੀਹਦੇ ਵਿੱਚ ਦੀ ਸਾਹ ਵਗਦੇ, ਸੀ ਜੀਹਦੇ ਵਿੱਚ ਦੀ ਸਾਹ ਵਗਦੇ, ਉਹ ਬਿਨਾਂ ਸਾਹਾਂ ਤੋਂ ਆਪ ਨਿਭਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ, ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਭੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ, ਰੋ ਰੋ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ, ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਪਾਣੀ ਵਿੱਚ ਬਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ, ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। ਟੀ ਆਰ ਪੀ ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ, ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ।

0: Your home for culture, community, and unity here on CJMR 1320.
1: ਬਾਪੂ ਰੋਵੇ ਮੱਚ ਗਈ ਫਸਲ ਗੁੜੇ ਪੰਜ ਛੇ ਕਿੱਲੇ ਨਾਲ ਚਾਚੇ ਦੇ ਸਾਨੂੰ ਚੱਪਲਾਂ ਹੁਣ ਤੱਕ ਜੁੜੀਆਂ ਨਹੀਂ ਕਿੱਥੋਂ ਲਈਏ ਬੈਗ ਵਰਸਾਚੇ ਦੇ ਸੁਪਨੇ ਵੀ ਆਉਣ ਸਲਾਬੇ ਨੀ ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ ਕਰਜ਼ੇ ਵਿੱਚ ਡੁੱਬੇ ਹਰਫ ਦੀਆਂ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਅੱਜ ਘੇਰੇ

0: ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ। ਜਿੱਤ ਗਿਆ ਕਹਿੰਦੇ ਜੋ ਜੋ ਸਿੱਧੂ ਲਿਖ ਗਿਆ, ਉੱਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ। ਪਰ ਬਈ ਅੱਜ ਐਸ ਵਾਈ ਐਲ ਵੀ ਬੈਨ ਹੋ ਗਿਆ, ਐਸ ਵਾਈ ਐਲ ਵੀ ਬੈਨ ਹੋ ਗਿਆ ਵੀਰੇ। ਕਿਉਂ
1: Keep it on the voice of the city, CJMR 1320.

0: ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।
1: Voice for your community, the voice of the city, CJMR 1320.
2: Is ilaake ka ek hi tiger hai, jab wo aata hai cha jata hai.

0: The voice for your community. The voice of the city. CJMR 1320.
1: ਓਨਟੈਰੀਓ ਅਜੇ ਵੀ 80% ਟਰਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੀ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆਰ ਨਹੀਂ ਖੇਡਣਾ ਚਾਹੀਦਾ ਹੈ। ਇਸ ਨੂੰ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ ਸੇਫਟੀ.ca ਤੇ ਜਾਓ।

0: voice for your community. The voice of the city. CJMR 1320.
1: ਓਨਟੈਰੀਓ ਅਜੇ ਵੀ 80% ਟਰਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੀ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆਰ ਨਹੀਂ ਖੇਡਣਾ ਚਾਹੀਦਾ ਹੈ। ਇਸ ਨੂੰ ਹੈ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ ਸੇਫਟੀ ਡੋਟ ਸੀ ਤੇ ਜਾਓ।
2: Hi, how you doing? I'm your radio.
3: And I'm your phone. I have radio apps.
2: And pictures, I bet.
3: Yes, but you paint better pictures, radio. I mean, an elephant bouncing off a trampoline into pudding?
2: I remember that ad.
3: And of all media, radio is the most trusted for local information. A music streamer can't tell you school buses are canceled.
2: You are a smartphone.
3: I love your radio.
2: Radio loves you back.

ਦੋ ਕੁੜੀਆਂ ਸਾਡੀ ਗਲੀ ਚ ਰਹਿੰਦੀਆਂ, ਇੱਕ ਪਤਲੀ ਇੱਕ ਭਾਰੀ। ਉਹ ਭਾਰੀ ਦਾ ਤੇ ਵਿਆਹ ਹੋ ਗਿਆ, ਪਤਲੀ ਲੱਗੇ ਪਿਆਰੀ। ਕੇ ਦਾਲ ਮੈਂ ਨਮਕ ਭੁੱਲ ਗਈ, ਕੇ ਦਾਲ ਮੈਂ ਨਮਕ ਭੁੱਲ ਗਈ। ਜਦ ਖਿੱਚ ਕੇ ਹੋ ਜਦ ਖਿੱਚ ਕੇ ਛੇੜੇ ਨੇ ਅੱਖ।

0: ਓਨਟੈਰੀਓ ਅਜੇ ਵੀ 80% ਟਰਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆਰ ਨਹੀਂ ਖੇਡਣਾ ਚਾਹੀਦਾ ਹੈ। ਇਸ ਨੂੰ ਹੈ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ ਸੇਫਟੀ .ca ਤੇ ਜਾਓ।
1: Your home for community. CJMR 1320.

0: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆਰ ਨਹੀਂ ਖੇਡਣਾ ਚਾਹੀਦਾ। ਇਸ ਨੂੰ ਹੈ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ ਸੇਫਟੀ .ca ਤੇ ਜਾਓ।
1: ਇਨਕਰੇਜਿੰਗ ਕਮਿਊਨਿਟੀ ਕਲਚਰ ਐਂਡ ਯੂਨਿਟੀ CJMR 1320

0: community, your culture. This is CJMR 1320, the voice of the city.
1: ਇੱਥੇ ਬੰਦੇ ਨੂੰ ਆਪਣੀ ਜਾਨ ਦੇਣੀ ਪੈਂਦੀ ਹੈ ਲੋਕਾਂ ਨੂੰ ਇਹ ਦਿਖਾਉਣ ਖਾਤਰ ਵੀ ਮੇਰੀ ਕੀਮਤ ਕੀ ਸੀ। ਅੱਜ ਉਹ ਚੱਲ ਗਿਆ ਵਿਚਾਰਾ, ਸਾਨੂੰ ਛੱਡ ਗਿਆ, ਉਹਦੀ ਇੰਨੀ